0: tene ta ngunzo kula rinra mandra mambur. Ta jaka da mri rongrong soso ka nipa tonda, tene letong da tanda katoni yuwa mambu yuwar. Perna ta so ngunzo ka jaka gu ngunzo kong, yidi ta rinna da kanda zi shu nyuzira, shi chonga tsoma disa ta yuwar, shodi gu ngunzo kong yuwar. Ta menba ka perna ramo chonga gu ngunzo kong yuwar. Tene taso parshi chungpa ka ngunzo kongyot. Tene parshi na parza ka khoga giri ka ngunzo kongyot. Tanda sa ta jatwa to mato ta jako kongro ka niba yo se tongche zon mozo tanda ka tongyi yi de ta tsoma tchiba mar. Ta ngunzo chungpa lo she nakpa na ta ngunzo kongyo mochi ya de tene ta Beijing si. Beijing na lo chungpa jako ka jako rinpa ka ngunzo kongyo shirna gai yuwarish, jiya da daso Beijin li yuwarish, jiya da daso Chongqing li yuwarish, dhiri suni sanxia bogu guanzi yuwa. O tanda su di Beijin razi ni yuwa qingbo yuwarish, ngunzo Chongqiu mri gizn razi ni mri pochong qi ngon ziyan, ngunzo tsoma da mri ngunzo kong da yuwarish. Dini Chongqo mei su guanzi na ta ngunzo ka ramo kukon razi ni, kuru ramo ka mzitsa ka ngunzo kong na li yuwarish. Tēnī jūnsū bōgu guānsē nā, mā chī gā tōla tā, ngāpshī gā tōla, ngā tsō gā, shī tsō gā tōla, chūpa nā mā mō yō rē, zānglī gā ngā, tāngbō gā ngā nībā, tēnī ngā tsō ngā tsō ngā rāngbō gā mā chū, dhyānō gā mā chū, tē lā sō bā mā chū gā gā gā, tsōngchā tsōngmā tā, gō bā, tā gā shāngsā tā, shio tōng sā sā nā tā, o tā ngā tsō gā jūnsū bōgu guānsē. O tāndā sō tī khu tsō gā rī nā mā mō gā rī rī, tē yā pā nā, tā ngun zhō gu yin bā la, ngun zhō gu jiong bā ma yin bā, pēr nā Beijing kā. Ngā zhō gu mri, dā gā, pōng zhōng yin bā, kūr gu ngun zhō gu ngā rē la, kūr gu ngē mā gā pōng zhōng, tāndā yī nī, tāndī ngun zhō gu ngā rī dā ngā mā ngā mō mō shī. Dā gā nōl kūr gu yu yā shē tōng gā nōl kūr gu mri gā nōl rī nā gā rā tū shē jī wā nā, dā gā tā dā zhā nā mā tsā, dā zhē zhī yōng, dā zhē zhī mē zhē, tāndī yō mā rī. Ngā zhō pēr nā, chachi yonkyo zhina nga zho zhunggol nga zhina zhunggol mri nga zhung nga zhu yore nga mri nga zhung nga zhu gato lo kuru gato lo mri nga zhung nga zhu gato ron so so gato so ngunzo kong yore nga zho pe ge sa cha nakpe na pocho podala nga zhina a ta shita na go pocho nga re tanda ki ngunzo kong re taka nga nga zhina zho zho di kuru tanda zho di tanda yore Tanda yi di la, ta ngunzo kong la rin dha man dha yuwa ra, mri so so, ruru so so ki che chu ka ta da tanda zi la li yu di. O, tanyi taka nong la vira mungbo yuwa ra, tanyi Beijing dha zi na ta rung long nye dha lang kong zi na zi la chung ba ka ngunzo kong yuwa ra. O, tanyi ta khayang bo u guan zi na ta jiang tso ka nong la so cha giri ka ta so tanda ki shong tong zi sa yuwa ra. Tanda zi di, taka ri da pen me ba mungbo yuwa ra.
1: རེ དེན ཅི ཁྱང ཅུ ཁོང ཟེ དེ དང ང ཅུ ཚོང མ ལ ཆ ཅི ཡོ ལེ ཁེ པེ རེ ནེ ཤ્યા ཡུན ཁོང དེ ཐོ རེ ངོ ཉ ཚ ཁེ ས རེ རེ དེ དེན ཅི ཁྱང ཅུ ཁོང ཁེ ཁེ ཅུ རེ ནེ ད་ པེ ཐོ ཡན ཅི དེ ལ ནེ པ གང ད་ ཁེ ཐོ ཡོན ཧ
0: ཨོ དེ ནེ མན ཅོ ཁོང གེ དེ སོ ནེ ནེ པ ན ར དུ ཏ ཕན ཐོ ན ར དེ ཤ ཚོ གེ ན ལེ ནེ ཕན ཐོ ད གང ད ཡོ ར ཟེ ན ད སོ ནེ མ ཤེ ཟེ དེ ར ཅི གེ ས ལ ཨོ ནེ མ ང སོ སོ ཅི གེ རེ ནེ ད ན ར ཟེ ཡོ ར ཟེ ལ་ ཤི ད ན ར ཟེ ཡོ ར ཟེ zotsa dhanda razi yor, zotsa dhali shunzi ka ngubo dhanda razi yor zin, o dhanyi nga tsu shunzong tsungma ka ta kutsu dhanro na hako rewa. Taka no tasa mene dhari suni ngema dhrushi yazi nga razi ka ta nima nga kashi dhanda razi yor, dhanda razi yon yunzi re zin, taka chungba dhaka goche mar. O dhalsi dhe shunzong tsungma ka ta tsu ta khebar dhari suni lochung nga razi dhanda dhari suni kichari zin, ta dhira chi ka dāla pāi mē bā gābō zō shō rā, pāi nā dhiri sō nī kāpā nā rā, dāndā sō nā nī tsō mā kī shō, pāi shō shō rā. Dāndā yī lā rā tī, tā ngā tsō sō jīng kā rī nā mā rē. O tā sō jīng kā rī nā zā rī kī nā kō tsō lā tē mō tā sā kō sī, tā lā mrē shī yā zō, tā kā ngō chō zō, kō tsō kā lā bā kā nō lō, sō jīng kā rī nā dā, nā rā zī yō zō zī yā nā, tā kā lō sō zō jī kā, nī bā kī tī tī rī. Nī bā, nī bā dā chā rā zī nā, nga zhōng shō zhā gā tā sō ngūng zhō khōng rā zhī nā, tā nī shō chū zhō gā rā rā, bā yī nā ngā rā zhī nō zhō ngā zhō bō gā zhō rī bā gā kō tā rā. Tā zhō rī bā gā nō rā ngī mā rā chā rā zhī shū nī yu sī, tā gā pē jē dā chā rā zhī, ਤੱਕ ਲੌਚਾ ਤੇ ਚੰਦਰ ਤੱਕ ਮੇਮਾ ਤੇ ਚੰਦਰ ਤੱਕ ਤੈਂਚੀ ਤੇ ਚੰਦਰ ਉਹ ਤਦਾ ਸੁਪਾ ਤੇ ਮੋਚੇ ਜੋ ਕਿ ਤੇ ਨੀ ਤੱਕ ਤੋਂ ਨੀ ਲੋਸੋ ਜ਼ੋਨ ਮਾ ਤੋ ਤੇ ਨੀ ਕਾ ਗੁਸ਼ੇ ਚੁੰਬਾ ਗਨੀ ਹੈ ਮਾ ਉਹ ਤੇ ਨਾ ਸੋ ਤੇ ਲੋਸੋ ਗਨੀ ਬਾ ਲੋਸੋ ਗਨੋ ਨਾ ਨੀ ਬਾ ਚੇ ਤੇ ਸੋਂ ਬਾ ਤੇ ਚਰੇ ਜਨ ਜਿੰਜੂ ਜ਼ੋਨ ਕੇ ਸੋ ਜਿੰਜੂ ਜ਼ੋਨ ਕੇ ਸੋ ਕਤਾ ਲੋਰਜੀ ਜਿੰਜੂ ਜ਼ੋ ਗਿਨ ਉਹ ਤੇ ਨੀ ਆਪਰ ਨਾ ਤਾ ਸੁਨੀ ਮਾ ਸ਼ੇ ਜ਼ਲ ਸੀ ਤੇ ਨਾ ਸੋ ਮਾਰਜਿਕ ਤੋ ਨੀ ਤਾ ਮਸੇ ਤੇ ਤੇ ਨਾ ਗੋਗੇ ਨੰਦਾ ਤੋ ਮੋਟੋ ਗਰੀ ਨੇ ਚਿਨ ਨਾ ਤੇ ਸੁਰ ਕੇ ਚਾ ਚੋ ਰੇ ਵਾ ਨੀ ਮਾ ਨਾ ਗ ਲੋਜੀ ਤੇ ਚੰਦਾ ਜੀ ਕਾਂਡਾ ਸ਼ੁਮ ਜ਼ਰੇ ਤੇ ਲਾਚਾ ਤੇ ਕਾਂਡਾ ਯੋ ਜ਼ਰੇ ਉਹ ਸੰਚਾ ਤੇ ਚੰਦਾ ਤਾਰ ਜ਼ਰੇ ਰਿੰਗੂ ਜੀ ਚੰਦਾ ਤਾਰ ਜ਼ਰੇ ਤੇ ਸੋ ਕਾ ਗਾ ਚੀ ਸ਼ੇ ਚੋ ਅਨੀ ਦੇ ਨਾ ਸੋ ਪੇਚਾ ਗਨੋ ਲਿਓ ਜੀ ਪੇਚਾ ਗਨੋ ਯੋਂ ਕੇ ਸੋ ਮਾ ਗ ਪੇਚਾ ਨ ਗਨੋ ਲ ਨਦਾ ਜ਼ੇ ਗਸ ਤੇ ਸੰਚਾਂ ਦੂ ਤਾਰਜ਼ਰੇ ਦਾ ਤਾਰਜ਼ਰੇ ਗਰਦੋ ਤਾਰਜ਼ਰੇ ਟ੍ਰ ਤਾਰਜ਼ਰੇ ਤਾਰੇ ਤਾਰਜ਼ਰੇ ਜਿਤਨਾ ਸ਼ੇ ਹੋ ਰਵਾ ਉਹ ਤਸੋ ਤਾ ਕੁਰ ਮੁੰਜ਼ੋ ਕੋ ਮਮਾਨ ਨੋ ਰਿਜੀਓ ਦੀ ਉਹ ਦਾ ਚਾਲਾ ਜ਼ਮਾ ਦੰ ਦਰੇਸ ਤਕ ਨਾ ਕਾ ਤਕ ਤੋਂ ਲੇ ਤੀਰਾ ਤਕ ਤੋਂ ਲ ਚਾਲਾ ਨ ਰਸ ਤਾਰ ਨਿਊਜ਼ਰ ਲੋਸ਼ਿਨ ਦ ਨਸ ਤਾਰ ਨਿਊਜ਼ਰ ਰਿਨੇ ਨ ਰਸ ਤਾਰ ਨਿਊਜ਼ਰ ਜ਼ ਉਹ ਤੇ ਨੀ ਜਿੰਜੂ ਜ਼ੰ ਕੇ ਚੋ ਕੇ ਜਿੰਜੂ ਜ਼ੋ ਟਿਕ ਪੈਂਟੋ ਤਰ ਤੇ ਨੀ ਨੀ ਪਾ ਜਬਾ ਨ ਰਤੀ ਤਾ ਤਾ ਸੁਨੇ ਮਾ ਸ਼ੇ ਯੋ ngatso sonje gerine den da pasan so ba zi yoje ze mari je ja ko jen ngon gin ngon cho cho da ta sa ri sa zi yoje ka ge dun che zen da chung ba zi gnyel mar o den da zo de den ni ngatso ge chel zhe do zo she gin ni ba di yoje te ri su ni da ko ru ge mun zo kong ge shi cho ge no la pe je do pe je ge te li yin an ra o te ni ku ru ni ba ton je de shen cho ge ni ba nan da zo de te bje de re re je de